ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਗੱਲ ਸਮਝਾ ਰਹੇ ਨੇ ਕਿ ਗੁਰਸਿੱਖ ਦਾ ਸਰੂਪ ਕੀ ਹੈ, ਗੁਰਸਿੱਖ ਦਾ ਅੰਮ੍ਰਿਤ ਵੇਲੇ ਦਾ ਨਿਯਮ ਕੀ ਹੈ, ਗੁਰਸਿੱਖ ਦੀ ਰਹਿਤ ਕੀ ਹੈ, ਗੁਰਸਿੱਖ ਕਿਹੋ ਜਿਹਾ ਹੁੰਦਾ ਹੈ ਤੇ ਗੁਰਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖ ਦਾ ਸਰੂਪ ਆਪਣੀ ਸਪੌੜੀ ਅੰਦਰ ਬੜਾ ਸੁੰਦਰ ਬਿਆਨ ਕਰਦੇ ਹਨ।

ਉਹ ਗੁਰੂ ਦੇ ਸ਼ਬਦ ਤੋਂ ਸਿਵਾ ਕੁਝ ਹੋਰ ਨਹੀਂ ਸੁਣਦਾ। ਫਿਰ ਸਤਿਗੁਰ ਜੀ ਦੇ ਦਰਸ਼ਨ ਕਰਕੇ ਆਪਣੇ ਧੰਨ ਭਾਗ ਸਮਝਦਾ ਹੈ

ਸਾਬਤ ਕਰਕੇ ਇਸ ਜੀਵਨ ਨੂੰ ਸੁਚਿਆਰ ਬਣ ਕੇ ਇਸ ਸਰੀਰ ਨੂੰ ਸੱਚਾ ਤੇ ਪਵਿੱਤਰ ਇੱਕ ਚੋਲਾ ਬਣਾ ਲੈਂਦਾ ਹੈ। ਇਹ ਹੁਣ ਸਿੱਖ ਤਾਂ ਹੀ ਬਣੇਗਾ ਜੇ ਗੁਰੂ ਦੀ ਸਿੱਖਿਆ ਸੁਣੇਗਾ। ਭਾਈ ਸਾਹਿਬ ਕਹਿੰਦੇ ਨੇ ਕਿਸ ਤਰ੍ਹਾਂ, ਗੁਰਸਿੱਖ ਸੁਣ ਗੁਰਸਿੱਖ ਸਿੱਖ ਸਧਾਇਆ। ਸਿੱਖ ਕਿਸ ਨੂੰ ਆਖਿਆ ਜਾਂਦਾ ਹੈ? ਜਿਹੜਾ ਗੁਰੂ ਦੀ ਸਿੱਖਿਆ ਸੁਣ ਕੇ ਆਪਣੇ ਆਪ ਨੂੰ ਸਿੱਖ ਅਖਵਾਏ, ਤੇ ਸਿੱਖ ਅਖਵਾਉਣ ਦਾ ਹੱਕਦਾਰ ਹੀ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਸੁਣ ਕੇ ਸਿੱਖ ਬਣ ਗਿਆ ਹੈ।

ਸਿੱਖਿਆ ਆਖੀ ਬੜੀ ਪਿਆਰੀ ਲੱਗਦੀ ਹੈ। ਉਹਨਾਂ ਦੇ ਮਨ ਅੰਦਰ ਉਹ ਭਾਉ ਪਿਆਰ ਉਤਪੰਨ ਹੋ ਜਾਂਦਾ ਹੈ। ਭਾਈ ਸਾਹਿਬ ਜੀ ਅੱਗੇ ਕਹਿੰਦੇ ਨੇ, ਗੁਰਸਿੱਖ ਗੁਰਸਿੱਖ ਸੰਗ ਮੇਲ ਮਿਲਾਇਆ, ਤੇ ਗੁਰਸਿੱਖ ਜਿਹੜਾ ਹੈ ਉਹਦਾ ਮੇਲ ਵੀ ਗੁਰਸਿੱਖ ਨਾਲ ਹੀ ਹੁੰਦਾ ਹੈ। ਅੰਤ ਵਿੱਚ ਕਹਿੰਦੇ ਨੇ, ਗੁਰਸਿੱਖ ਆਪਣੇ ਜੀਵਨ ਦੀ ਬਾਜੀ ਕਿਵੇਂ ਜਿੱਤਦਾ ਹੈ

ਨੌ ਪਾਤਸ਼ਾਹੀਆਂ ਤੱਕ ਇਸ ਸਿੱਖ ਬਣਾਉਣ ਦੀ ਮਰਿਆਦਾ ਆਰੰਭ ਹੋਈ ਤੇ ਉਹਨਾਂ ਨੂੰ ਚਰਨਾਂ ਦੀ ਪਹੁਲ ਦੇ ਕੇ ਸਿੱਖ ਬਣਾਇਆ ਗਿਆ, ਕਿਉਂਕਿ ਪਹਿਲੇ ਸਿੱਖ ਤੇ ਫਿਰ ਸਿੰਘ। ਹੁਣ ਜਿਸ ਵੇਲੇ ਭਾਈ ਸਾਹਿਬ ਦੇ ਕਹਿ ਮੁਤਾਬਕ ਸਿੱਖ ਆਪਣਾ ਜੀਵਨ ਇਹੋ ਜਿਹਾ ਬਣਾ ਲਵੇ, ਭਾਈ ਸਾਹਿਬ ਕਹਿੰਦੇ ਨੇ ਐਸੇ ਗੁਰਸਿੱਖ ਤੋਂ ਮੈਂ ਬਲਿਹਾਰ ਹਾਂ ਸਦਕੇ ਹਾਂ, ਐਸੇ ਗੁਰਸਿੱਖ ਤੋਂ ਮੈਂ ਕੁਰਬਾਨ ਜਾਂਦਾ ਹਾਂ। ਜਿਸ ਸਿੱਖ ਦਾ ਜੀਵਨ ਐਸਾ ਹੈ,